ਸਾਰਾ ਰੂਪੜਾ ਮੈਂ ਬੜੀ ਬੋਲਦਾ ਹੈ ਸੁਣਦਾ ਆਣੀ ਕਹੋਂ ਨੀ ਫਾ ਭੁਗਾ ਜੀ ਕੋ ਮਨ ਆਉਟੋਂ ਦੀ ਬਾਬਾ ਮਾਈ ਜਾਵਾ ਜਾ